ਦੇਖੋ ਕਿ ਆ ਲੋਕ ਧੁਨ ਬਾਜ ਤੋਂ ਇਸ ਸਗੜਾ ਨੇ ਠਾ ਪੜ ਜਾਵੇ ਹੈ ਕਿ ਐਫ ਐਮ ਸਨ ਸਿਟੀ ਮਾਤੇ ਸ਼ੁਰੂ ਵੇਗੋ ਹੈ ਮਾਇੜ ਭਾਸ਼ਾ ਰੋ ਕਾਰਜਕ੍ਰਮ ਮਰੂਦਰਾਰਾ ਗੀਤ ਲੋਕ ਜਠੇ ਵੀ ਬੈਠਾ ਵੇ ਵੇ ਰੇਡੀਓ ਰਕਾ ਨੇ ਚਿਪਕ ਜਾਇਆ ਕਰੇ ਹੈ ਉਹ ਕਾਰਜਕ੍ਰਮ ਸੁਣਨ ਸਾਰੋ